ਕਿਸਾਨਾਂ ਨੂੰ ਮਾਇਓ ਦੇਖੋ ਐਨ ਆਨੰਦ ਸ਼ਾਮ ਪੜਿਆ ਜਬ ਆਪਣੀ ਚੌਪਾਲ ਪਰ ਐਸਾ ਮਿੱਠਾ ਮਿੱਠਾ ਲੋਕ ਗੀਤ ਬਾਜ ਰਿਹਾ ਹੋ ਔਰ ਸਾਥ ਮ ਮੰਦਰਾਂ ਮ ਘੰਟਿਆ ਬਾਜ ਰਹੀ ਹੋ ਔਰ ਉਹ ਕੇ ਸਾਥ ਹੀ ਜਬ ਆਪਣੀ ਜੋ ਬਲ ਚ ਡਾਂਡਾ ਚ ਗਾਇਆਂ ਚ ਵਹਾਂ ਕਾ ਗੜਾ ਜੋ ਗੂਗਰ ਮਾੜਾ ਬਾਜ ਰਹੀ ਹੋ ਤੋ ਦੇਖੋ ਆਨੰਦ ਦੁਗਣ ਹੋ ਜਾਓ ਚ ਤੋ ਆਪਣੇ ਸੁਣਿਓ ਪਿਆਰੋ ਸੋ ਲੋਕ ਭਜਨ ਜਗਨਨਾਥ ਗੁਜਰ ਕੇ ਆਵਾਜ਼ ਮ ਔਰ ਕਿਸਾਨੋ ਮਾਇਓ ਅਵਰ ਆਪਣ ਬਾਤ ਕਰ ਰਿਹਾ ਚਾਹੇ ਆਪਣ ਉੱਨਤ ਬੀਜ ਲੈਣੀ ਚਾਹੀਏ ਉੱਨਤ ਬੀਜ ਆਪਣੀ ਖੇਤੀ ਕੇ ਲਈ ਉਤਪਾਦਨ ਕੇ ਲਈ ਉੱਨਤ ਬਹੁਤ ਬੀਜ ਬਹੁਤ ਆਵਸ਼ਕ ਚ ਔਰ ਯੋ ਭੂਮੀ ਕੀ ਆਧਾਰਸ਼ਿਲਾ ਚ ਉੱਨਤ ਬੀਜ ਕ੍ਰਿਸ਼ੀ ਕੇ ਨੀਵ ਚ ਕਿਸਾਨੋ ਮਾਇਓ ਉੱਨਤ ਬੀਜਾ ਆਪਣ ਲਾਗਤ ਕਮ ਕਰ ਸਕਾ ਚਾਹ ਅਧਿਕ ਉਪਜ ਪ੍ਰਾਪਤ ਕਰ ਸਕਾ ਚਾਹ ਜਿਸ ਆਪਣੇ ਕਿਸਾਨੋ ਮਾਇਆ ਕਿ ਆਮਦਨੀ ਮ ਵ੍ਰਿਧੀ ਹੋਗੀ ਇਲੇ ਆਪਣ ਉੱਨਤ ਬੀਜ ਲੈਣੀ ਚਾਹੀਏ ਔਰ ਕਿਸਾਨ ਨੂੰ ਦੇਖੋ ਚਾਲਤਾ ਚਾਲਤਾ ਆਪਣਾ ਤਾਂ ਇਹ ਮੰਡੀ ਭਾਵ ਆ ਗਿਆ ਤੋ ਆਪ ਬਤਾ ਦਾਂ ਅੱਜ ਮੰਡੀ ਮੈਂ ਗਹੁੰ ਬਕਿਆ ਚ 2375 ਰੁਪਏ ਤੋਂ ਲੇ 2651 ਰੁਪਏ ਪ੍ਰਤੀ ਕੁਇੰਟਲ ਸਰਸੋਂ ਕੋ ਭਾਵ ਰਹੇ ਕਿਸਾਨ 7000 ਰੁਪਏ ਤੋਂ ਲੇ 7482 ਰੁਪਏ ਪ੍ਰਤੀ ਕੁਇੰਟਲ ਸੋਇਆਬੀਨ ਕੋ ਭਾਵ ਰਹੇ 6251 ਤੋਂ ਲੇ 6651 ਰੁਪਏ ਪ੍ਰਤੀ ਕੁਇੰਟਲ ਧਾਨ ਬਕਿਓ ਚ ਅੱਜ 3645 ਤੋਂ ਲੇ 4595 ਰੁਪਏ ਪ੍ਰਤੀ ਕੁਇੰਟਲ ਔਰ ਧਨੀਆ ਕੋ ਭਾਵ ਰਹੇ ਕਿਸਾਨ 10850 ਤੋਂ ਲੇ 14074 ਪ੍ਰਤੀ ਕੁਇੰਟਲ ਅੱਛਾ ਲਸਣ ਕੋ ਬਕਿਓ ਚ ਅੱਜ 10725 ਤੋਂ ਲੇ 17000 ਰੁਪਏ ਪ੍ਰਤੀ ਕੁਇੰਟਲ ਤੁਕਸਣ ਆਪਣਾ ਮੰਡੀ ਭਾਵ ਚ ਅਬ ਆਪਣੇ ਚੌਪਾਲ ਮੈਂ ਕਾਇਮ ਹੋਗੋ ਖਾਲ ਆਪਣੇ